ਭਾਂਜਾ ਬਾ ਸ਼ੌਕਾ ਸੁਣਾ ਘਾਡਾ ਸ਼ੁਰੂ ਮਾੜਾ ਆਂਡਣਾ ਕਿਵੇਂ ਮਾਏ ਸ਼ੰਕੂ ਕਿਸਰਾ ਵਾਏ ਕਵੀ ਦੇ ਮਾ ਕੋਈ ਸੁਣੋ ਉਸਾ ਸੁਣੋ ਮੈਂ ਵਾਏ ਕਵੀ ਦੇ ਮਾ ਸ਼ਾਇ ਕੋਈ ਤੋ ਕੋਈ ਕਿਸਰਾ ਵੀ ਸ਼ੁਰੂ ਕੋਈ ਆਪਣਾ ਸੁਣੋ ਸ਼ੁਰੂ ਵਾਏ ਨਾ ਮਨੇ ਸ਼ਾ ਕਬਟਾ ਵਾਏ ਕਾ ਸੁਣੋ ਸ਼ੁਰੂ ਦੀ ਮਾਇਆ ਹਾਂ ਜੇ ਸੁਣੋ ਸ਼ੁਰੂ ਕੋ ਮਾ ਸ਼ਾਇ ਕੋਈ ਕੋਈ ਵਾਰ ਕਿਨੇ ਮਨਾ

0: ਸਿਰੋਂ ਬਾਕੀਆਂ ਜਰਮ ਅਹੂੰ ਸੋ ਵੀਰਾ ਪੂਰਾ ਪੂਰਾ
1: ਪੂਰਾ ਗੋਇਆ
0: ਸੇ ਵੀ ਲਾਨੇ ਟੋਗੇ ਨਾ ਹੋ
1: ਦਾਦੋਰਾ ਮੋ
0: ਉਹ ਮੇਰੋ ਬਾਵੀ ਮੈਸੀ ਟੋਗੇ